ਅਜੀ ਪੈਣ ਜਾ ਬੂ ਬਜਰਾ ਚਲਨੀ ਬਦਵਿਚਾਰ ਤੇ ਆਦਰ ਗੰਦਲ ਬਦਵਿਚਾਰ ਤੇ ਆਂਗੋ ਰਸ਼ਟ ਨਾ ਤੁਰਨੀ ਬਦਵਿਚਾਰ ਤੇ ਜੀ ਬੁਕਾ ਸੁਕਨਾ ਸੀ ਬੁਕਾ ਸੁਕਨਾ ਪੀਤਰ ਤਿੰਨ ਮਰਤ ਕੇ ਦੇ ਜਾਰ ਤਾਰੀ ਪਿਤਰਨੀ ਰਾਣੀ ਨਨ ਬੇਗ ਦਾਨ ਤੋਂ ਬਦਲ ਨਾ ਵਾ ਸਾਰੀ ਸੁਣ ਮਨੇ ਮੇ ਨਾ ਵਾ ਸਾਰੀ ਮਨੇ ਸੁਣ ਮਨਨ ਬੇਗ ਦਾਨ ਤੋਂ ਬੇਖਲੇ ਨਕ ਪੁੱਤਰ ਸੰਤਨ ਬੰਟੀ ਆਏ ਰੋਂਟੀ ਨਨ ਮਾਤਰਾ ਰੋਤਾ ਸਾਰੀ ਵਾਗਾ ਜੁੜਾ ਅਨੀ ਸਕਾ ਥਟਾਂ ਪੀਤੋਰ ਪਾਣੀ ਬੂ ਬਜਰਾ ਲਨੀ ਬਦਵੀ ਚਾਰ ਦੇ ਬਦਨਾ ਗੁੜਾ ਛਰ ਪੀਤੋ ਅਨੀ ਲਿੰਬ ਬਦਵੀ ਨੂੰ ਵਾਲ ਤੜਾਈ ਮੰਤਾ ਅਨੀ ਤੜਾਈ ਕਦਰ ਛਰ ਪੀਤੋ ਮਨ ਲੁੱਟਾ ਲੁੱਟਾ ਲੁੱਟਾ ਲੁੱਟਾ ਲੁੱਟਾ ਲੁੱਟਾ ਸੁਣਜਰ ਮੰਤੋਰ ਬੂ ਬਜਰਾ ਲਨੀ ਬੈਡ ਗੁਰ ਤੜਾਈ ਮੰਤਾ ਸੁਣ ਕੇ ਤੇ ਕੜੀ ਅਵਲ ਆਇਓ ਨੀ ਬਦਵੀ ਚਾਰ ਤੇ ਤੜੇ ਕੱਢੇ ਤੜੇ ਕੱਢੇ ਚੁੱਤਰਨੀ ਬਦਵੀ ਚਾਰ ਤੇ ਚਿੱਟੂਰ ਗੜ ਮੇ ਚੁੱਤਰਨੀ ਯਾਰ ਥਾਲੀ ਮੇਨ ਏਰੀਏ ਤੁਰਨੀ ਛਿੜਕਾ ਵਾਟ ਤੋਰ ਛਿੜਕਾ ਵਾਟ ਮਰਦੇ ਛੋੜ ਬਦਵੀ।